ਆਇਆ ਕੇ ਮਸ਼ਾ ਕਪਤਾਲ ਨਾਨਕ ਤੇ ਮਗੂ ਚੁਲੇ ਕੇਤੀ ਚੁੱਤੀ ਨਾਲ ਚਿੰਨੀ ਨਾਮ ਦਿਆਇਆ ਕੇ ਮਸ਼ਾ ਕਪਤਾਲ ਨਾਨਕ ਤੇ ਮਗੂ ਚੁਲੇ ਕੇਤੀ ਚੁੱਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਹਿ ਪੜੋ ਆਜ ਕੇ ਕਾਲ ਨਾਨਕ ਹਰ ਗਨ ਗਾਇ ਚਾਦ ਸਗਲ ਜੰਜਾਲ ਦੋਹਰਾ ਬਲ ਚ ਤਕਿਓ ਬਾਂਧਣ ਪੜੇ ਕਛੂ ਨ ਹੋ ਤਾਏ ਕਾ ਨਾਨਕ ਅਬ ਓ ਤਹਰ ਕਛਿਓ ਸਹਾਇ ਪਲੋਆ ਬਾਂਧਣ ਚੁਤੇ ਸਭ ਚਹੋ ਤਾਏ ਨਾਨਕ ਸਭ ਕਿਚ ਤੁਮਰੇ ਹੱਥ ਮੈਂ ਤੁਮੀ ਹੋ ਤਸਾਏ ਸੰਗ ਸਕਾ ਸਭ ਤਜ ਗਏ ਕੌਨ ਨਿਭਾਹਿਓ ਸਾਤ ਕਹੋ ਨਾਨਕ ਏ ਬਿਪਤ ਮੈਂ ਇਟੇਕ ਏਕ ਰਘਨਾਥ ਰਾਮ ਗ੍ਰਹਿਓ ਸਾਧੂ ਰਹਿਓ ਗ੍ਰਹਿਓ ਗੁਰ ਗੋਬਿੰਦ ਕਹੋ ਨਾਨਕ ਏ ਜਗਤ ਮੈਂ ਕਿਨ ਜੰਪਿਓ ਗੁਰਮੰਤ ਰਾਮ ਨਾਮ ਔਰ ਮੈਂ ਕਹਿਓ ਜਾ ਕੇ ਸਮ ਨਹੀਂ ਕੋਏ ਜੇ ਸਿਮਰਤ ਸੰਕਤ ਮਿਟੇ ਦਰਸ ਤਹਾਰੋ ਹੋਏ ਮੁੰਡਾਵਣੀ ਮਹਿਲਾ ਪੰਜਵਾ ਤਾਲ ਵਿੱਚ ਤਿੰਨ ਵਸਤੂ ਪਾਇਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਦਾਖਰ ਕਾ ਪਾਇਓ ਜਿਸ ਕਾ ਸਭ ਸਦਾਰੋ ਜੇ ਕੋ ਕਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਦਾਰੋ ਏ ਵਸਤ ਜੀ ਨੇ ਜਾਏ ਨਿਤ ਨਿਤ ਰੱਖ ਔਰ ਧਾਰੋ ਸਮ ਸੰਸਾਰ ਚਰਨ ਲਗ ਧਰਿਆ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹਿਲਾ ਪੰਜਵਾਂ ਤੇਰਾ ਕੀਤਾ ਜਾ ਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਯੋਈ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸਚਨ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਨ ਤਨ ਮਨ ਤੀਵੈ ਹਰਿਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਣਾ ਸੰਗ ਅਲਾਪ ਆਤੋ ਨੰਦਨਾ ਪ੍ਰਥਮ ਰਾਗ ਵੈਰੋ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਵੈਰਵੀ ਬਿਲਾਵਲੀ ਪੁਨਿਆ ਕੀ ਕਾਵੇ ਬੰਗਲੀ ਪੁਨ ਅਸਲੇ ਕੀਰ ਪਾਏ ਪਾਰੀ ਏ ਭੈਰੋ ਕੀ ਪਾਛੋ ਨਾਰੀ ਪੰਚਮ ਹਰਕ ਦਿਸਾ ਕੁਛ ਨਾਵੇ ਬੰਗਾਲ ਮਦ ਮਾਧਵ ਗਾਵੇ ਲਲਿਤ ਬਿਲਾਵਲ ਗਾਵਹੀ ਆਪਣੇ ਆਪਣੇ ਪੰਤ ਅਸ ਪੁੱਤਰ ਭੈਰਵ ਕੈ ਗਾਵੇ ਗਾਉਣ ਪਾਤਰ ਦੁਤਿਆ ਮਲ ਕੋਸ ਕਾ ਅਲਾਪੇ ਸੰਗ ਰਾਗਨੀ ਪਾਛੋ ਤਾਪੇ ਗੋਂਦ ਖੜੀ ਏ ਅਰ ਦੇਵ ਗੰਧਾਰੀ ਗੰਧਾਰੀ ਸਿਓਤੀ ਉਚਾਰੀ ਤਨਾ ਸ਼੍ਰੀ ਏ ਪਾਛੋ ਗਾਈ ਮਲ ਰਾਗ ਕੋਸ ਕਾ ਸੰਗ ਲਾਈ ਮਾਰੂ ਮਸਤੰਗ ਮੈਂ ਵਾਰਾ ਪ੍ਰਭਲ ਚੰਦ ਕੋਸ ਕਾ ਉਬਾਰਾ ਕੋਕਤ ਓ ਬਰਾਦਨ ਗਾਏ ਅਸਮਲ ਕੋਸ ਕਾ ਸੰਗ ਲਾਏ ਪੁਨ ਆਯੋ ਹਿੰਦੋਲ ਪੰਚ ਨਾਰ ਸੰਗ ਅਸਤ ਸੁਤ ਉਤੇ ਤਾਨ ਕਲੋਲ ਗਾਣ ਤਾਰ ਮਿਲਾਵਹੀ ਤੇਲੰਗੀ ਦੇਵਖੜੀ ਆਈ ਬਸੰਤੀ ਸੰਦੂਰ ਸਹਾਇ ਸਰਸ ਅਹਿਰੀ ਲਹਿਰ ਪਰ ਜਾ ਸੰਗ ਲਾਏ ਪਾਛੋ ਅਰ ਜਾ ਸੁਰਮਾਨੰਦ ਬਸਕਰ ਆਏ ਚੰਦਰ ਬਿੰਬ ਮੰਗਲਨ ਸਹਾਏ ਸੁਰਸ ਬਾਨ ਅਪਾਏ ਬਿਨੋਦਾ ਗਾਵੇ ਸਰਸ ਬਸੰਤ ਕਮੋਦਾ ਅਸ ਪੁਜਰ ਮੈਂ ਕਹੇ ਸਵਾਰੀ ਪੁਨ ਆਏ ਦੀਪਕ ਕੀ ਪਾਰੀ ਕਚੇਲੀ ਮਤ ਮੰਤ ਪਤ ਵੰਚਰੀ ਠੋਡੀ ਕਹੇ ਅਲਾਪ ਕਮੋਦੇ ਓ ਗੁਜਰੀ ਸੰਗ ਦੀਪਕ ਕੈ ਤਾਪ ਕਲੰਕਾ ਤੁੰਤਲ ਓ ਬ੍ਰਾਹਮਾ ਕਮਲ ਕੁ
Kusma Champakake Nama Gura O Kanra Kalyana Asaputri Deepakake Jana Sabamila Sri Raghava Gave Pancho Sangha Barangana Lave Virari Karnati Tari Gavri Gave Asavari Te Pache Sindri Alapi Sri Rasyo Pancho Tapi Savya Sarga Sagra Ura Gonda Gambira Asa Putri Sri Ragake Gunda Kumba Hamira Kasma Mega Ragve Gave Pancho Sangha Barangana Lave Surta Gonda Malari Tuni Puna Gave Asa Guna Guni Uche Sura Soho Punakini Mega Raksyo Pancho Chini Vedatra Skachitara Ketara Chablitara Nata O Chaladara Punagave Sankara O Syama Mega Raga Putranakena

ਧਰਮ ਹੇਤ ਸੀਸ ਟਿੱਟੇ, ਬਨ ਬਨ ਕਟਾਏ ਕੋਪਰਿਆ ਲਹਾਇਆ, ਚਰਕਰਿਆ ਤੇ ਚਰੇ ਆਰਿਆ ਨਾਲ ਚਰਾਏ ਗਏ, ਗੁਰਦੁਆਰਿਆ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਾਹੀ ਹਾਰਿਆ, ਸਿੱਖੀ ਕੇਸਾ ਸਵਾਸਾ ਨਾਲ ਨਿਭਾਈ, ਤਿਨਾਂ ਦੀ ਕਮਾਈ ਤਾਂ ਧਿਆਨ ਤਰਕੇ, ਬੋਲੋ ਜੀ ਸਤਨਾਮ। ਸਾਰੀਆਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰਕੇ, ਬੋਲੋ ਜੀ ਸਤਨਾਮ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਖ ਦੇਖ ਫਤਿਹ ਬਿਰਤ ਕੀ ਪੈਜ,

ਵਿਵੇਕਦਾਨ, ਵਿਸਾਦਾਨ, ਭਰੋਸਾਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਜੁੰਡੇ ਪੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਸਤਨਾਮ। ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ